0: ਚਾਹ ਕੁੜੀ ਮਾੜਾ ਜਿਹਾ ਟਾਈਮ ਤਾਂ ਦੇਖੀ, ਮੇਰਾ ਤਾਂ ਕਲਚਰ ਆਫ ਪੰਜਾਬ ਸੁਣਨਾ ਰਹਿ ਗਿਆ।
1: ਕੋਈ ਗੱਲ ਨਹੀਂ, ਹੁਣ ਸੁਣੋ ਕਲਚਰ ਆਫ ਪੰਜਾਬ ਸਾਡੇ ਯੂਟਿਊਬ ਚੈਨਲ ਕਲਚਰ ਆਫ ਪੰਜਾਬ ਤੇ।
2: ਕਲਚਰ ਆਫ ਪੰਜਾਬ ਹੁਣ ਯੂਟਿਊਬ ਤੇ।
3: ਕਲਚਰ ਆਫ ਪੰਜਾਬ ਆਪਕਾ ਡੇਲੀ ਐਂਟਰਟੇਨਮੈਂਟ ਡੋਜ਼।

0: ਆ ਕੁੜੀਏ ਮਾੜਾ ਜਿਹਾ ਟਾਈਮ ਤਾਂ ਦੇਖੀ, ਮੇਰਾ ਤਾਂ ਕਲਚਰ ਆਫ ਪੰਜਾਬ ਸੁਣਨਾ ਰਹਿ ਗਿਆ।
1: ਕੋਈ ਗੱਲ ਨਹੀਂ, ਹੁਣ ਸੁਣੋ ਕਲਚਰ ਆਫ ਪੰਜਾਬ ਸਾਡੇ ਯੂਟਿਊਬ ਚੈਨਲ ਕਲਚਰ ਆਫ ਪੰਜਾਬ ਤੇ।
2: ਕਲਚਰ ਆਫ ਪੰਜਾਬ ਹੁਣ ਯੂਟਿਊਬ ਤੇ। ਕੋਈ ਹੁਆ ਕਹਾਂ ਹੁਆ।

0: ਪੰਜਾਬੀ ਚੁਟਕਲੇ ਕਹਾਣੀਆਂ ਤੇ ਸਾਡੀਆਂ ਚਟਪਟੀਆਂ ਗੱਲਾਂ
1: ਸੁਣਦੇ ਯਾਰ ਰੋਜ਼ ਰੇਡੀਓ ਤੇ
2: ਸੁਣੋ ਸਾਡੇ YouTube ਚੈਨਲ ਕਲਚਰ ਆਫ ਪੰਜਾਬ ਤੇ।

ਇੱਕ ਮਿਲੀ ਮੈਨੂੰ ਅਪਸਰਾ ਕੰਨਾਂ ਦੇ ਵਿੱਚ ਵਾਲੀਆਂ ਜ਼ੁਲਫਾਂ ਕਾਲੀਆਂ ਕਾਲੀਆਂ ਇੱਕ ਮਿਲੀ ਮੈਨੂੰ ਅਪਸਰਾ ਕੰਨਾਂ ਦੇ ਵਿੱਚ ਵਾਲੀਆਂ ਜ਼ੁਲਫਾਂ ਕਾਲੀਆਂ ਕਾਲੀਆਂ ਅੱਖਾਂ ਨੀਲੀਆਂ ਨੀਲੀਆਂ ਪਤਾ

ਮੀਂਹ ਪਿਆ, ਉਹਨੂੰ ਛੂਹ ਨੂੰ ਜੀ ਪਿਆ, ਥੋੜਾ ਥੋੜਾ ਮੀਂਹ ਪਿਆ, ਉਹਨੂੰ ਛੂਹ ਨੂੰ ਜੀ ਪਿਆ, ਮੇਰੇ ਕੋਲੋਂ ਲੰਘਾ ਫਕੀਰ ਇੱਕ, ਕਹਿੰਦਾ ਛੱਡ ਇਸ਼ਕ ਵਿੱਚ ਕੀ ਪਿਆ, ਮੈਂ ਉਹਦੀ ਨੀ ਮੰਨੀ ਗੱਲ ਵਈ, ਮੈਂ ਕਿਹਾ ਅੱਗੇ ਨੂੰ ਚੱਲ ਵਈ, ਫੁੱਲਾਂ ਦਾ ਲੱਗੀ ਰਾਜ ਮਹਿਲ, ਉਹ ਤੁਰਦਾ ਫਿਰਦਾ ਤਾਜ ਮਹਿਲ, ਤੇ ਤਾਜ ਮਹਿਲ ਨੂੰ ਕੋਈ ਨੀ ਛੱਡਦਾ।

ਉਹਨੂੰ ਮੈਂ ਵੀ ਚੰਗਾ ਲੱਗਿਆ, ਕਿਆ ਬਾਤ ਏ ਕਿਆ ਬਾਤ ਏ। ਫਿਰ ਦੋਵਾਂ ਨੇ ਆਪਣੀਆਂ ਆਪਣੀਆਂ ਧੜਕਣਾਂ ਵਧਾਲੀਆਂ। ਇੱਕ ਮਿਲੀ ਮੈਨੂੰ ਅਫਸਰਾ, ਕੰਨਾਂ ਦੇ ਵਿੱਚ ਵਾਲੀਆਂ, ਜ਼ੁਲਫਾਂ ਕਾਲੀਆਂ ਕਾਲੀਆਂ, ਅੱਖਾਂ ਨੀਲੀਆਂ ਨੀਲੀਆਂ, ਪਤਾ ਨੀ ਕਿੱਧਰੋਂ ਪਹਾੜੀਆਂ, ਗੋਰਾ ਗੋਰਾ ਚਾਮੀ ਜਿਵੇਂ ਠੰਡ 'ਚ।

0: ਕੁੜੀਏ ਮਾੜਾ ਜਿਹਾ ਟਾਈਮ ਤਾਂ ਦੇਖੀ, ਮੇਰਾ ਤਾਂ ਕਲਚਰ ਆਫ ਪੰਜਾਬ ਸੁਣਨਾ ਰਹਿ ਗਿਆ।
1: ਕੋਈ ਗੱਲ ਨਹੀਂ, ਹੁਣ ਸੁਣੋ ਕਲਚਰ ਆਫ ਪੰਜਾਬ ਸਾਡੇ ਯੂਟਿਊਬ ਚੈਨਲ ਕਲਚਰ ਆਫ ਪੰਜਾਬ ਤੇ।
2: ਕਲਚਰ ਆਫ ਪੰਜਾਬ ਹੁਣ ਯੂਟਿਊਬ ਤੇ।
3: ਕਲਚਰ ਆਫ ਪੰਜਾਬ ਟਿਊਨ ਇਨ ਕਰਨੇ ਕੇ ਲੀਏ ਆਪਕਾ ਧੰਨਵਾਦ।

0: ਚਾਹ ਕੁੜੀ ਮਾੜਾ ਜਿਹਾ ਟਾਈਮ ਤਾਂ ਦੇਖੀ, ਮੇਰਾ ਤਾਂ ਕਲਚਰ ਆਫ ਪੰਜਾਬ ਸੁਣਨਾ ਰਹਿ ਗਿਆ।
1: ਕੋਈ ਗੱਲ ਨਹੀਂ, ਹੋਰ ਸੁਣੋ ਕਲਚਰ ਆਫ ਪੰਜਾਬ ਸਾਡੇ ਯੂਟਿਊਬ ਚੈਨਲ ਕਲਚਰ ਆਫ ਪੰਜਾਬ ਤੇ।
2: ਕਲਚਰ ਆਫ ਪੰਜਾਬ ਹੁਣ ਯੂਟਿਊਬ ਤੇ।
3: ਕਲਚਰ ਆਫ ਪੰਜਾਬ ਸੇ ਜੁੜੇ ਰਹਿਣੇ ਕੇ ਲਿਏ ਆਪ ਸਭੀ ਕਾ ਬੇਹੱਦ ਸ਼ੁਕਰੀਆ। ਜ਼ਰੂਰੀ ਨਹੀਂ ਕਿ ਹਰ ਬਾਰ ਹਰ ਚੀਜ਼ ਹਰ ਸਿਚੁਏਸ਼ਨ ਕੋ ਹਮ ਪ੍ਰੈਕਟੀਕੈਲਿਟੀ ਕਾ ਚਸ਼ਮਾ ਪਹਿਨ ਕਰ ਹੀ ਦੇਖੇ, ਕਿਉਂਕਿ ਬਹੁਤ ਬਾਰ ਐਸਾ ਹੋਤਾ ਹੈ ਕਿ ਹਮ ਅਸਿਊਮ ਕਰਨਾ ਸ਼ੁਰੂ ਕਰ ਦੇਤੇ ਹੈਂ। ਦਿਮਾਗ ਕੀ ਬਜਾਏ ਦਿਲ ਕੀ ਬਾਤ ਸੁਣਨੀ ਪੜਤੀ ਹੈ, ਔਰ ਚਾਹੀਏ ਵੀ, ਕਿਉਂਕਿ ਜੋ ਦਿਲ ਬਾਤੇ ਸੋਚ ਸਕਤਾ ਹੈ, ਫੀਲ ਕਰ ਸਕਤਾ ਹੈ, ਵੋ ਦਿਮਾਗ ਕੇ ਬਸ ਕੀ ਬਾਤ ਨਹੀਂ। ਮੈਂ ਜਾਣਤੀ ਹੂੰ ਕਿ ਯੇ ਖਵਾਬ ਝੂਠੇ ਹੈਂ ਔਰ ਯੇ ਖੁਸ਼ੀਆਂ ਅਧੂਰੀ ਹੈਂ, ਮਗਰ ਜ਼ਿੰਦਾ ਰਹਿਣੇ ਕੇ ਲੀਏ ਮੇਰੇ ਦੋਸਤ ਕਭੀ ਕਭਾਰ ਕੁਛ ਗਲਤ ਫਹਿਮੀਆਂ ਵੀ ਜ਼ਰੂਰੀ।

0: ਪੰਜਾਬੀ ਚੁਟਕਲੇ ਕਹਾਣੀਆਂ ਤੇ ਸਾਡੀਆਂ ਚਟਪਟੀਆਂ ਗੱਲਾਂ
1: ਆਹੋ ਸੁਣਦੇ ਯਾਰ ਰੋਜ਼ ਰੇਡੀਓ ਤੇ
2: ਸੁਣੋ ਸਾਡੇ YouTube ਚੈਨਲ ਕਲਚਰ ਆਫ ਪੰਜਾਬ ਤੇ।